0: ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਹਾਂ ਮੈਂ ਬਲਵਿੰਦਰ। ਦਿਨ ਦੀ ਸ਼ੁਰੂਆਤ ਇੱਕ ਵਧੀਆ ਵਿਚਾਰ ਦੇ ਨਾਲ। ਕਿਸੇ ਨੇ ਕਿਹਾ ਹੈ ਕਿ ਸਫਲ ਇਨਸਾਨ ਉਹੀ ਹੈ ਜੋ ਆਪਣੇ ਤੇ ਸੁੱਟੀਆਂ ਇੱਟਾਂ ਦੀ ਮਜ਼ਬੂਤ ਨੀਂਹ ਉਸਾਰ ਲਵੇ। ਆਓ ਜਾਣਦੇ ਹਾਂ ਅੱਜ ਦੇ ਪ੍ਰੋਗਰਾਮ ਦੀ ਤਫਸੀਲ। ਅੱਜ ਤੁਸੀਂ ਸੁਣੋਗੇ ਕਹਾਣੀ ਜਿਸ ਦਾ ਸਿਰਲੇਖ ਹੋਵੇਗਾ ਅਨਸੁਲਝੇ ਸਵਾਲ। ਕਹਾਣੀਕਾਰਾਂ ਹੋਣਗੇ ਸਵਿਤਾ ਚੱਡਾ। ਇਸ ਤੋਂ ਬਾਅਦ ਦੇਸ਼ ਪਿਆਰ ਦੇ ਗੀਤ ਵੀ ਸੁਣਵਾਏ ਜਾਣਗੇ, ਪਰ ਸਭ ਤੋਂ ਪਹਿਲਾਂ ਇੱਕ ਜ਼ਰੂਰੀ ਵਿਸ਼ੇ ਤੇ ਕੁਝ ਖਾਸ ਗੱਲਾਂ। ਦੇਸ਼ ਪਿਆਰ ਦੀ ਭਾਵਨਾ ਮਨੁੱਖੀ ਜੀਵਨ ਦੀਆਂ ਸਭ ਤੋਂ ਉੱਚੀਆਂ ਤੇ ਪਵਿੱਤਰ ਭਾਵਨਾਵਾਂ ਵਿੱਚੋਂ ਇੱਕ ਹੈ। ਇਸ ਨੂੰ ਦੇਸ਼ ਭਗਤੀ, ਰਾਸ਼ਟਰ ਪ੍ਰੇਮ ਜਾਂ ਮਾਤ ਭੂਮੀ ਪ੍ਰਤੀ ਲਗਾਵ ਵੀ ਕਿਹਾ ਜਾਂਦਾ ਹੈ। ਇਹ ਉਹ ਗੂੜੀ ਤੇ ਨਿੱਘੀ ਭਾਵਨਾ ਹੈ ਜੋ ਇੱਕ ਵਿਅਕਤੀ ਨੂੰ ਆਪਣੇ ਦੇਸ਼ ਦੀ ਮਿੱਟੀ, ਉਸ ਦੀਆਂ ਨਦੀਆਂ, ਪਹਾੜਾਂ, ਸੱਭਿਆਚਾਰ, ਭਾਸ਼ਾ, ਇਤਿਹਾਸ ਤੇ ਲੋਕਾਂ ਨਾਲ ਜੋੜਦੀ ਹੈ। ਜਿਵੇਂ ਇੱਕ ਬੱਚਾ ਆਪਣੀ ਮਾਂ ਨੂੰ ਬਿਨਾਂ ਕਿਸੇ ਸ਼ਰਤ ਦੇ ਪਿਆਰ ਕਰਦਾ ਹੈ, ਉਸੇ ਤਰ੍ਹਾਂ ਦੇਸ਼ ਪਿਆਰ ਦੀ ਭਾਵਨਾ ਵੀ ਇੱਕ ਸੱਚੇ ਨਾਗਰਿਕ ਨੂੰ ਆਪਣੀ ਮਾਤ ਭੂਮੀ ਨਾਲ ਅਟੂਟ ਰਿਸ਼ਤੇ ਵਿੱਚ ਬੰਨਦੀ ਹੈ। ਇਹ ਭਾਵਨਾ ਕੇਵਲ ਭਾਵੁਕਤਾ ਤੱਕ ਸੀਮਤ ਨਹੀਂ, ਸਗੋਂ ਇਹ ਕਰਤੱਵ, ਬਲੀਦਾਨ ਤੇ ਨਿਰਮਾਣ ਦੀ ਪ੍ਰੇਰਣਾ ਵੀ ਹੈ। ਇਸ ਵਿੱਚ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰੱਖਿਆ, ਉਸ ਦੀ ਤਰੱਕੀ ਲਈ ਯੋਗਦਾਨ ਪਾਉਣਾ, ਉਸ ਦੀਆਂ ਕਮੀਆਂ ਨੂੰ ਦੂਰ ਕਰਨ ਲਈ ਕੋਸ਼ਿਸ਼ ਕਰਨਾ ਤੇ ਵਿਦੇਸ਼ੀ ਤਾਕਤਾਂ ਤੇ ਅੰਦਰੂਨੀ ਖਤਰਿਆਂ ਤੋਂ ਉਸ ਦੀ ਰੱਖਿਆ ਕਰਨਾ ਸ਼ਾਮਿਲ ਹੈ। ਇਹ ਭਾਵਨਾ ਸਾਨੂੰ ਸਿਖਾਉਂਦੀ ਹੈ ਕਿ ਦੇਸ਼ ਦੀ ਭਲਾਈ ਵਿਅਕਤੀਗਤ ਸਵਾਰਥ ਤੋਂ ਉੱਪਰ ਹੈ। ਬਿਨਾਂ ਦੇਸ਼ ਪਿਆਰ ਦੇ ਕੋਈ ਵੀ ਰਾਸ਼ਟਰ ਮਜ਼ਬੂਤ ਨਹੀਂ ਰਹਿ ਸਕਦਾ। ਇਹ ਭਾਵਨਾ ਲੋਕਾਂ ਵਿੱਚ ਏਕਤਾ ਪੈਦਾ ਕਰਦੀ ਹੈ, ਭਾਵੇਂ ਉਹ ਵੱਖ ਵੱਖ ਧਰਮਾਂ, ਭਾਸ਼ਾਵਾਂ ਜਾਂ ਖੇਤਰਾਂ ਨਾਲ ਸੰਬੰਧਿਤ ਹੋਣ। ਭਾਰਤ ਵਰਗੇ ਵਿਭਿੰਨਤਾ ਭਰਪੂਰ ਦੇਸ਼ ਵਿੱਚ ਦੇਸ਼ ਪਿਆਰ ਹੀ ਉਹ ਤਾਕਤ ਹੈ ਜੋ ਸਾਨੂੰ ਇੱਕ ਸੂਤਰ ਵਿੱਚ ਪਰੋਂਦੀ ਹੈ। ਸੁਤੰਤਰਤਾ ਸੰਗਰਾਮ ਦੇ ਦੌਰਾਨ ਹਜ਼ਾਰਾਂ ਆਜ਼ਾਦੀ ਘੁਲਾਟੀਆਂ ਨੇ ਆਪਣੀ ਜਵਾਨੀ ਤੇ ਜਾਨ ਦੀ ਪਰਵਾਹ ਨਾ ਕਰਦਿਆਂ ਅੰਗਰੇਜ਼ੀ ਰਾਜ ਦੇ ਖਿਲਾਫ ਲੜਾਈ ਲੜੀ। ਅੱਜ ਵੀ ਸਾਡੇ ਸੈਨਿਕ, ਹਵਾਈ ਸੈਨਾ ਤੇ ਜਲ ਸੈਨਾ ਦੇ ਜਵਾਨ ਸੀਮਾਵਾਂ ਤੇ ਬਰਫੀਲੀਆਂ ਚੋਟੀਆਂ ਤੇ ਰੇਗਿਸਤਾਨਾਂ ਵਿੱਚ ਆਪਣੀਆਂ ਜਾਨਾਂ ਦੀ ਪਰਵਾਹ ਕੀਤੇ ਬਗੈਰ ਦੇਸ਼ ਦੀ ਰੱਖਿਆ ਕਰ ਰਹੇ ਨੇ। ਉਹਨਾਂ ਦੀ ਇਹ ਸੇਵਾ ਦੇਸ਼ ਪਿਆਰ ਦੀ ਸਭ ਤੋਂ ਉੱਚੀ ਤੇ ਜੀਵੰਤ ਉਦਾਹਰਣ ਹੈ। ਇਸ ਤੋਂ ਇਲਾਵਾ ਵਿਗਿਆਨੀ, ਅਧਿਆਪਕ, ਕਿਸਾਨ, ਡਾਕਟਰ ਤੇ ਸਧਾਰਨ ਨਾਗਰਿਕ ਵੀ ਆਪਣੇ ਆਪਣੇ ਖੇਤਰ ਵਿੱਚ ਦੇਸ਼ ਦੀ ਸੇਵਾ ਕਰਕੇ ਇਸ ਭਾਵਨਾ ਨੂੰ ਜੀਵੰਤ ਰੱਖਦੇ ਨੇ। ਰਾਸ਼ਟਰੀ ਤਿਉਹਾਰ ਜਿਵੇਂ ਸੁਤੰਤਰਤਾ ਦਿਵਸ, ਗਣਤੰਤਰ ਦਿਵਸ ਤੇ ਗਾਂਧੀ ਜਯੰਤੀ ਨੂੰ ਸਿਰਫ ਛੁੱਟੀ ਵਜੋਂ ਨਹੀਂ ਸਗੋਂ ਸੱਚੀ ਭਾਵਨਾ ਨਾਲ ਮਨਾਉਣਾ ਚਾਹੀਦਾ ਹੈ। ਇਸ ਯੁੱਗ ਵਿੱਚ ਕੇਵਲ ਝੰਡਾ ਚਲਾਉਣਾ ਜਾਂ ਨਾਰੇ ਲਗਾਉਣਾ ਕਾਫੀ ਨਹੀਂ। ਅਸਲੀ ਦੇਸ਼ ਪਿਆਰ ਇਹ ਹੈ ਕਿ ਅਸੀਂ ਟੈਕਸ ਇਮਾਨਦਾਰੀ ਨਾਲ ਭਰੀਏ, ਵਾਤਾਵਰਣ ਨੂੰ ਸਾਫ਼ ਰੱਖੀਏ, ਜਨਤਕ ਸੰਪਤੀ ਦੀ ਰੱਖਿਆ ਕਰੀਏ, ਭ੍ਰਿਸ਼ਟਾਚਾਰ ਨੂੰ ਦੂਰ ਕਰੀਏ ਤੇ ਸਮਾਜ ਵਿੱਚ ਸਦਭਾਵਨਾ ਫੈਲਾਈਏ। ਆਓ ਅਸੀਂ ਇਸ ਪਵਿੱਤਰ ਭਾਵਨਾ ਨੂੰ ਆਪਣੇ ਮਨ ਤੇ ਕਰਮਾਂ ਵਿੱਚ ਜੀਵੰਤ ਰੱਖੀਏ, ਆਪਣੇ ਦੇਸ਼ ਨੂੰ ਪਿਆਰ ਕਰੀਏ ਤੇ ਅਜਿਹੇ ਕੰਮ ਕਰੀਏ ਕਿ ਦੇਸ਼ ਦਾ ਨਾਂ ਰੋਸ਼ਨ ਕਰ ਸਕੀਏ। ਜੈ ਹਿੰਦ। ਤੇ ਆਓ ਹੁਣ ਸੁਣਦੇ ਹਾਂ ਕਹਾਣੀ ਜਿਸ ਦਾ ਸਿਰਲੇਖ ਹੈ ਅਨਸੁਲਝੇ ਸਵਾਲ। ਕਹਾਣੀਕਾਰਾਂ ਨੇ ਸਵਿਤਾ ਚੱਡਾ।
1: ਅੱਜ ਦੀ ਕਹਾਣੀ ਵਿੱਚ ਦੋ ਔਰਤਾਂ ਪ੍ਰਮੁੱਖ ਨੇ ਜਿਨ੍ਹਾਂ ਦੀ ਦੋਸਤੀ ਇੱਕ ਮੰਦਿਰ ਵਿੱਚ ਹੋਈ ਸੀ। ਪਹਿਲੀ ਔਰਤ ਦਾ ਨਾਂ ਸ਼ਾਂਤਾ ਏ। ਸ਼ਾਂਤਾ ਪੜ੍ਹੀ ਲਿਖੀ ਸਰਕਾਰੀ ਨੌਕਰੀ ਤੋਂ ਰਿਟਾਇਰ ਏ, ਜਿਹਦਾ ਆਪਣਾ ਮਕਾਨ ਏ, ਆਪਣੀ ਪੈਨਸ਼ਨ ਤੇ ਕਾਰੋਬਾਰ ਏ। ਸ਼ਾਂਤਾ ਦੇ ਬੱਚੇ ਵਿਆਹ ਲਾਇਕ ਹੋ ਗਏ ਨੇ। ਦੋਨੋਂ ਬੱਚੇ ਪ੍ਰਾਈਵੇਟ ਕੰਪਨੀਆਂ ਵਿੱਚ ਚੰਗੀ ਤਨਖਾਹ ਲੈ ਰਹੇ ਨੇ। ਕਿਸੇ ਨੇ ਸ਼ਾਂਤਾ ਨੂੰ ਪੁੱਛਿਆ ਸੀ, ਭੈਣ ਜੀ ਤੁਸੀਂ ਮੰਦਿਰ ਵਿੱਚ ਰੋਜ਼ ਕੀਰਤਨ ਸੁਣਨ ਕਿਉਂ ਆਉਂਦੇ ਹੋ? ਸ਼ਾਂਤਾ ਨੇ ਆਪਣੀ ਦੋਸਤ ਜਯੰਤੀ ਨੂੰ ਉਸ ਦਿਨ ਦੱਸਿਆ ਸੀ। ਸਾਰਾ ਦਿਨ ਟਾਈਮ ਪਾਸ ਨਹੀਂ ਹੁੰਦਾ, ਕਦ ਤੱਕ ਅਸੀਂ ਦੋਨੋਂ ਗੱਲਾਂ ਕਰੀਏ, ਟੈਲੀਵਿਜ਼ਨ ਵੇਖੀਏ

ਝੁਲਦਾ ਰਹੇ ਤਿਰੰਗਾ ਸਾਡਾ ਉੱਚੀ ਸੁੱਚੀ ਸ਼ਾਨ ਦਾ, ਸ਼ੀਸ਼ ਤੇ ਸੋਵੇ ਮੁਕਟ ਹਿਮਾਲਿਆ ਭਾਰਤ ਦੇਸ਼ ਮਹਾਨ ਦਾ। ਹੁਣੇ ਤੁਸੀਂ ਇਹ ਸਹਿਗਾਨ ਸੁਣ ਰਹੇ ਸੀ ਤੇ ਆਓ ਜਾਂਦੇ ਜਾਂਦੇ ਸੁਣਦੇ ਹਾਂ ਦੇਸ਼ ਭਗਤੀ ਦਾ ਇੱਕ ਹੋਰ ਗੀਤ, ਕਲਮਕਾਰ ਨੇ ਚਾਨਣ ਗੋਬਿੰਦਪੁਰੀ।

ਯਾਰੋ ਅਸੀਂ ਤਵਾਸੀ ਹਿੰਦੁਸਤਾਨ ਦੇ ਹਾਂ, ਆਪਣੇ ਵਤਨ ਦੀ ਖਾਤਿਰ ਮਰਨਾ ਵੀ ਜਾਣਦੇ ਹਾਂ। ਹੁਣੇ ਤੁਸੀਂ ਇਹ ਸਹਿਗਾਨ ਸੁਣ ਰਹੇ ਸੀ। ਆਸ ਕਰਦੇ ਹਾਂ ਕਿ ਅੱਜ ਦਾ ਪੰਜਾਬੀ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਇਸ ਦੇ ਨਾਲ ਹੀ ਪ੍ਰੋਗਰਾਮ ਦਾ ਵੇਲਾ ਹੁਣ ਖਤਮ ਹੁੰਦਾ ਹੈ। ਬਲਵਿੰਦਰ ਨੂੰ ਇਜਾਜ਼ਤ ਦਿਓ।

0: ਕੁੜੀਆਂ ਤੇ ਮੁੰਡੇ ਦੋਵੇਂ ਸ਼ਾਮਿਲ ਨੇ ਜਸ਼ਨਾਂ ਵਿੱਚ ਹਿੱਸਾ ਲੈਣਗੇ। ਲਾਲ ਕਿਲ੍ਹੇ ਵਿਖੇ ਜਸ਼ਨ ਦੇਖਣ ਲਈ ਵੱਖ ਵੱਖ ਖੇਤਰਾਂ ਦੇ ਕਰੀਬ 5,000 ਵਿਸ਼ੇਸ਼ ਮਹਿਮਾਨਾਂ ਨੂੰ ਸੱਦਾ ਦਿੱਤਾ ਗਿਆ ਹੈ। ਇਸ ਸਮਾਰੋਹ ਦੇ ਮੱਦੇਨਜ਼ਰ ਦਿੱਲੀ ਪੁਲਿਸ ਨੇ ਰਾਸ਼ਟਰੀ ਰਾਜਧਾਨੀ ਵਿੱਚ ਸੁਰੱਖਿਆ ਦੇ ਵਿਆਪਕ ਪ੍ਰਬੰਧ ਵੀ ਕੀਤੇ ਨੇ। ਸਰਕਾਰ ਨੇ ਦਿੱਲੀ ਦੇ ਲਾਲ ਕਿਲ੍ਹੇ ਵਿਖੇ 80ਵੇਂ ਆਜ਼ਾਦੀ ਦਿਵਸ ਸਮਾਰੋਹ ਨੂੰ ਦੇਖਣ ਲਈ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਤੋਂ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਦੇ 100 ਲਾਭਪਾਤਰੀਆਂ ਨੂੰ ਵਿਸ਼ੇਸ਼ ਮਹਿਮਾਨ ਵਜੋਂ ਸੱਦਾ ਦਿੱਤਾ ਹੈ। ਸੂਖਮ, ਛੋਟੇ ਤੇ ਦਰਮਿਆਨੇ ਉਦਮ ਬਾਰੇ ਮੰਤਰਾਲੇ MSME ਨੇ ਕਿਹਾ ਕਿ ਲਾਭਪਾਤਰੀਆਂ ਨੂੰ ਸਤਿਕਾਰ ਤੇ ਪ੍ਰਸ਼ੰਸਾ ਦੇ ਪ੍ਰਤੀਕ ਵਜੋਂ ਯਾਦਗਾਰੀ ਤੋਹਫੇ ਪ੍ਰਾਪਤ ਹੋਣਗੇ, ਜਿਸ ਤੋਂ ਬਾਅਦ ਅੱਜ MSME ਅਧਿਕਾਰੀਆਂ ਨਾਲ ਗੱਲਬਾਤ ਹੋਏਗੀ। ਸੱਦੇ ਗਏ ਲਾਭਪਾਤਰੀ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਦੇ ਅਧੀਨ ਆਉਂਦੇ 18 ਰਵਾਇਤੀ ਕਿੱਤਿਆਂ ਨਾਲ ਜੁੜੇ ਹੋਏ ਨੇ। ਇਨ੍ਹਾਂ ਵਿਚ ਦਰਜ਼ੀ, ਤਰਖਾਣ, ਸੁਨਿਆਰੇ, ਲੁਹਾਰ, ਤਾਲਾ ਬਣਾਉਣ ਵਾਲੇ ਤੇ ਹੋਰ ਕਾਰੀਗਰ ਸ਼ਾਮਿਲ ਨੇ। ਇਨ੍ਹਾਂ ਲਾਭਪਾਤਰੀਆਂ ਨੂੰ ਇਸ ਯੋਜਨਾ ਦੇ ਤਹਿਤ ਕਈ ਲਾਭ ਪ੍ਰਾਪਤ ਹੋਏ ਨੇ, ਜਿਸ ਵਿਚ ਰਜਿਸਟ੍ਰੇਸ਼ਨ, ਬੁਨਿਆਦੀ ਹੁਨਰ ਸਿਖਲਾਈ, ਟੂਲ ਕਿੱਟ ਅਤੇ ਯੋਜਨਾ ਦੇ ਤਹਿਤ ਹੋਰ ਸਹਾਇਤਾ ਸ਼ਾਮਿਲ ਏ। ਇਨ੍ਹਾਂ ਵਿਸ਼ੇਸ਼ ਮਹਿਮਾਨਾਂ ਵਿਚ ਵੱਖ ਵੱਖ ਰਵਾਇਤੀ ਕਿੱਤਿਆਂ ਵਿਚ ਰੁਝੀਆਂ ਔਰਤ ਕਾਰੀਗਰ ਵੀ ਸ਼ਾਮਿਲ ਨੇ। ਪੰਜਾਬ ਚ ਸੁਤੰਤਰਤਾ ਦਿਵਸ ਦਾ ਮੁੱਖ ਰਾਜ ਪੱਧਰੀ ਸਮਾਰੋਹ ਫਿਰੋਜ਼ਪੁਰ ਵਿਖੇ ਹੋਏਗਾ, ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਰਾਸ਼ਟਰੀ ਝੰਡਾ ਲਹਿਰਾਉਣਗੇ। ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰੀ ਕੁਲਤਾਰ ਸਿੰਘ ਸੰਧਵਾ ਰੂਪਨਗਰ ਵਿਖੇ ਅਤੇ ਡਿਪਟੀ ਸਪੀਕਰ ਤਰਨ ਤਾਰਨ ਵਿਖੇ ਹੋਣ ਵਾਲੇ ਸਮਾਰੋਹਾਂ ਵਿਚ ਰਾਸ਼ਟਰੀ ਝੰਡਾ ਲਹਿਰਾ ਕੇ ਜਸ਼ਨਾਂ ਚ ਹਿੱਸਾ ਲੈਣਗੇ। ਬਾਕੀ ਜ਼ਿਲ੍ਹਿਆਂ ਵਿਚ ਵੀ ਪੰਜਾਬ ਦੇ ਮੰਤਰੀਆਂ ਅਤੇ ਨਾਲ ਹੀ ਡਿਵੀਜ਼ਨਲ ਕਮਿਸ਼ਨਰਾਂ ਅਤੇ ਡਿਪਟੀ ਕਮਿਸ਼ਨਰਾਂ ਵੱਲੋਂ ਆਜ਼ਾਦੀ ਦਿਵਸ ਦੇ ਸਮਾਰੋਹਾਂ ਦੀ ਪ੍ਰਧਾਨਗੀ ਕੀਤੀ ਜਾਏਗੀ। ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਪੰਜਾਬ ਭਰ ਵਿਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਕਿ ਸੈਣ ਸੁਖਾਵੀ ਘਟਨਾ ਨੂੰ ਹੋਣ ਤੋਂ ਰੋਕਣ ਲਈ ਪੁਲਿਸ ਵੱਲੋਂ ਥਾਂ ਥਾਂ ਤੇ ਨਾਕੇ ਲਾ ਕੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਏ। ਬਾਜ਼ਾਰ, ਬੱਸ ਅੱਡਿਆਂ ਤੇ ਸੜਕਾਂ ਤੇ ਰੇਲਵੇ ਸਟੇਸ਼ਨਾਂ ਸਮੇਤ ਸੰਵੇਦਨਸ਼ੀਲ ਥਾਵਾਂ ਤੇ ਪੁਲਿਸ ਵੱਲੋਂ ਗਸ਼ਤ ਕੀਤੀ ਜਾ ਰਹੀ ਏ ਤੇ ਕਈ ਜ਼ਿਲ੍ਹਿਆਂ ਚ ਝੰਡਾ ਮਾਰਚ ਵੀ ਕੱਢੇ ਜਾ ਰਹੇ ਨੇ। 2026 ਦੇ ਸੁਤੰਤਰਤਾ ਦਿਵਸ ਦੇ ਮੌਕੇ ਤੇ ਕੇਂਦਰੀ ਜਾਂਚ ਬਿਊਰੋ CBI ਦੇ 21 ਅਧਿਕਾਰੀਆਂ ਨੂੰ ਵਿਲੱਖਣ ਸੇਵਾ ਲਈ ਰਾਸ਼ਟਰਪਤੀ ਮੈਡਲ ਅਤੇ ਸ਼ਾਨਦਾਰ ਸੇਵਾ ਲਈ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। 6 ਅਧਿਕਾਰੀਆਂ ਨੂੰ ਵਿਲੱਖਣ ਸੇਵਾ ਲਈ ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। ਇਨ੍ਹਾਂ ਵਿਚ ਪੁਲਿਸ ਦੇ ਸਹਾਇਕ ਇੰਸਪੈਕਟਰ ਜਨਰਲ ਸ਼ੋਭਾ ਦੱਤਾ, ਵਧੀਕ ਪੁਲਿਸ ਸੁਪਰਡੈਂਟ ਮਨੋਜ ਬੈਨਰਜੀ, ਵਧੀਕ ਪੁਲਿਸ ਸੁਪਰਡੈਂਟ ਗਿੰਨੀ ਰਾਣਾ ਤੇ ਪੁਲਿਸ ਡਿਪਟੀ ਸੁਪਰਡੈਂਟ ਸੰਜੇ ਕੁਮਾਰ ਸਮਾਲ ਸ਼ਾਮਿਲ ਨੇ। ਸਰਕਾਰ ਨੇ ਆਜ਼ਾਦੀ ਦਿਵਸ ਦੇ ਮੌਕੇ ਤੇ ਪੁਲਿਸ ਹੱਕ ਬੁਝਾਊ ਅਮਲੇ, ਹੋਮ ਗਾਰਡਸ ਅਤੇ ਸਿਵਲ ਸੁਰੱਖਿਆ ਤੇ ਸੁਧਾਰ ਸੇਵਾਵਾਂ ਦੇ 1057 ਮੁਲਾਜ਼ਮਾਂ ਨੂੰ ਬਹਾਦਰੀ ਅਤੇ ਸੇਵਾ ਮੈਡਲ ਦੇਣ ਦਾ ਐਲਾਨ ਕੀਤਾ ਹੈ। ਗ੍ਰਹਿ ਮੰਤਰਾਲੇ ਨੇ ਅੱਜ 301 ਬਹਾਦਰੀ ਮੈਡਲਾਂ ਦੀ ਸੂਚੀ ਜਾਰੀ ਕੀਤੀ ਹੈ। ਇਨ੍ਹਾਂ ਵਿਚ ਪੁਲਿਸ ਮੁਲਾਜ਼ਮਾਂ ਲਈ 272 ਤੇ ਹੱਕ ਬੁਝਾਊ ਅਮਲੇ ਦੇ ਮੁਲਾਜ਼ਮਾਂ ਲਈ 29 ਮੈਡਲ ਸ਼ਾਮਿਲ ਨੇ। ਬਹਾਦਰੀ ਮੈਡਲ ਜਾਨ ਮਾਨ ਦੀ ਰੱਖਿਆ ਕਰਨ, ਅਪਰਾਧ ਨੂੰ ਰੋਕਣ ਜਾਂ ਅਪਰਾਧੀਆਂ ਨੂੰ ਫੜਨ ਵਿਚ ਅਸਾਧਾਰਨ ਹਿੰਮਤ ਦਿਖਾਉਣ ਲਈ ਦਿੱਤੇ ਜਾਂਦੇ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIRRN ਜਲੰਧਰ। ਰੱਖਿਆ ਮੰਤਰੀ ਰਾਜਨਾਥ ਸਿੰਘ 80ਵੇਂ ਆਜ਼ਾਦੀ ਦਿਵਸ ਤੋਂ ਪਹਿਲਾਂ ਦੀ ਸ਼ਾਮ ਅੱਜ ਸ਼ਾਮ 5:10 ਤੇ ਸੈਨਿਕਾਂ ਨੂੰ ਸੰਬੋਧਨ ਕਰਨਗੇ। ਉਨ੍ਹਾਂ ਦਾ ਸੰਬੋਧਨ ਆਕਾਸ਼ਵਾਣੀ ਦੇ FM ਗੋਲਡ ਤੇ ਇੰਦਰ ਪ੍ਰੈਸ ਚੈਨਲ ਤੇ ਪ੍ਰਸਾਰਿਤ ਕੀਤਾ ਜਾਏਗਾ। ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਕੇਂਦਰੀ ਬੈਂਕ ਡਿਜੀਟਲ ਕਰੰਸੀ CBDC ਸਿੱਧੇ ਲਾਭ ਤਬਾਦਲੇ DBT ਲਈ ਡਿਜੀਟਲ ਰੁਪੀ ਅੱਜ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿਚ ਜਾਰੀ ਕੀਤਾ ਗਿਆ। ਇਹ ਪਹਿਲ ਭਾਰਤ ਸਰਕਾਰ ਵੱਲੋਂ ਭਲਾਈ ਯੋਜਨਾਵਾਂ ਵਿਚ ਸਬਸਿਡੀ ਵਾਲੇ ਅਨਾਜ ਦੀ ਭੌਤਿਕ ਵੰਡ ਤੋਂ ਸਿੱਧੇ ਲਾਭ ਤਬਾਦਲੇ ਅਤੇ ਹੁਣ CBDC ਰਾਹੀਂ ਉਦੇਸ਼ਬੱਧ ਡਿਜੀਟਲ ਡਿਲੀਵਰੀ ਤੱਕ ਦੇ ਅਗਲੇ ਵਿਕਾਸ ਨੂੰ ਦਰਸਾਉਂਦੀ ਏ। ਅਧਿਕਾਰਤ ਹਲਕਿਆਂ ਦੇ ਹਵਾਲੇ ਨਾਲ ਸਾਡੇ ਪੱਤਰਕਾਰ ਨੇ ਦਸਿਆ ਕਿ ਚੰਡੀਗੜ੍ਹ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦੇ ਲਾਭਪਾਤਰੀਆਂ ਲਈ CBDC ਆਧਾਰਿਤ ਭੋਜਨ ਸਬਸਿਡੀ ਦੇ ਸਿੱਧੇ ਲਾਭ ਤਬਾਦਲੇ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਵਾਲਾ ਦੇਸ਼ ਦਾ ਪਹਿਲਾ ਕੇਂਦਰ ਸ਼ਾਸਿਤ ਪ੍ਰਦੇਸ਼ ਬਣ ਗਿਆ ਹੈ। ਇਸ ਸਮਾਰੋਹ ਦੀ ਪ੍ਰਧਾਨਗੀ ਪੰਜਾਬ ਦੇ ਰਾਜਪਾਲ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਕੀਤੀ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਮੁੱਖ ਮਹਿਮਾਨ ਅਤੇ ਖਪਤਕਾਰ ਮਾਮਲੇ, ਖੁਰਾਕ ਤੇ ਜਨਤਕ ਵੰਡ ਬਾਰੇ ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਆਪਣੇ ਸੰਬੋਧਨ ਵਿਚ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਖੁਰਾਕ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਏ।
1: खाद्य सुरक्षा सबसे पहली चीज है, पैदा करेंगे इतना कि देश की जनता का तो पेट भरेंगे, जरूरत पड़ेगी तो दुनिया का भी पेट भर के दिखाएंगे। तो अन्न के भंडार भरपूर है, मैं बहुत विस्तार में नहीं जा रहा, लेकिन खेतों में किसान जो अन्न पैदा कर रहा है वो गरीब की थाली तक समय पर पहुंच जाए।
0: ਇਹ ਪਹਿਲਕਦਮੀ ਦਾਦਰਾ ਤੇ ਨਗਰ ਹਵੇਲੀ ਲਈ ਵੀ ਚੰਡੀਗੜ੍ਹ ਤੋਂ ਹੀ ਵਰਚੁਅਲ ਮਾਧਿਅਮ ਰਾਹੀਂ ਸ਼ੁਰੂ ਕੀਤੀ ਗਈ। ਅੱਜ ਵਿਭਾਜਨ ਵਿਭੀਸ਼ਿਕਾ ਯਾਦਗਾਰੀ ਦਿਵਸ ਏ। ਇਸ ਮੌਕੇ ਦੇਸ਼ 1947 ਦੀ ਵੰਡ ਦੌਰਾਨ ਆਪਣੀਆਂ ਜਾਨਾਂ ਗਵਾਉਣ ਅਤੇ ਜ਼ੁਲਮਾਂ ਖਿਲਾਫ਼ ਸੰਘਰਸ਼ ਕਰਨ ਵਾਲਿਆਂ ਨੂੰ ਸ਼ਰਧਾਂਜਲੀ ਭੇਂਟ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੰਡ ਦੌਰਾਨ ਆਪਣੀਆਂ ਜਾਨਾਂ ਗਵਾਉਣ ਵਾਲਿਆਂ ਅਤੇ ਜ਼ੁਲਮ ਖਿਲਾਫ਼ ਸੰਘਰਸ਼ ਕਰਨ ਵਾਲਿਆਂ ਨੂੰ ਸ਼ਰਧਾਂਜਲੀ

0: ਭੇਟ ਕੀਤੀ ਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਵੰਡ ਨੂੰ ਇਤਿਹਾਸ ਦਾ ਇਕ ਅਜਿਹਾ ਪਲ ਦਸਿਆ ਜਿਸ ਨੇ ਕਈ ਪਰਿਵਾਰ ਬੇਘਰ ਕਰ ਦਿੱਤੇ ਅਤੇ ਲੋਕਾਂ ਨੂੰ ਬੇਅੰਤ ਦੁੱਖ ਝੱਲਣੇ ਪਏ। ਪ੍ਰਧਾਨ ਮੰਤਰੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਉਨ੍ਹਾਂ ਦੀਆਂ ਜੀਵਨ ਯਾਤਰਾਵਾਂ ਸਾਰਿਆਂ ਨੂੰ ਮਨੁੱਖੀ ਭਾਵਨਾ ਦੀ ਤਾਕਤ ਦੀ ਯਾਦ ਦਵਾਉਂਦੀਆਂ ਨੇ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਨਾਰਕੋਟਿਕਸ ਕੰਟਰੋਲ ਬਿਊਰੋ NCB ਨੇ ਭਗੌੜੇ ਨਸ਼ਾ ਤਸਕਰ ਸਰਗਨਾ ਵੀਰਿੰਦਰ ਸਿੰਘ ਬਾਸੋਇਆ ਦੀ ਸੰਯੁਕਤ ਅਰਬ ਅਮੀਰਾਤ ਤੋਂ ਵਾਪਸੀ ਯਕੀਨੀ ਬਣਾ ਲਈ ਏ। ਅੱਜ ਸਵੇਰੇ ਨਵੀਂ ਦਿੱਲੀ ਦੇ IG ਹਵਾਈ ਅੱਡੇ ਤੇ ਪਹੁੰਚਣ ਤੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਭਾਰਤੀ ਏਜੰਸੀਆਂ ਵੱਲੋਂ ਸੰਯੁਕਤ ਅਰਬ ਅਮੀਰਾਤ ਦੇ ਅਧਿਕਾਰੀਆਂ ਨਾਲ ਲਗਾਤਾਰ ਤਾਲਮੇਲ ਰਾਹੀ ਉਸ ਦੀ ਭਾਰਤ ਵਾਪਸੀ ਸੰਭਵ ਬਣਾਈ ਗਈ ਏ। ਸ੍ਰੀ ਸ਼ਾਹ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਖਿਲਾਫ਼ ਸਰਕਾਰ ਦੀ ਬਿਲਕੁਲ ਵੀ ਬਰਦਾਸ਼ਤ ਨਾ ਕਰਨ ਵਾਲੀ ਨੀਤੀ ਵਿਚ ਇਕ ਨਵਾਂ ਮੀਲ ਪੱਥਰ ਏ। ਸਰਕਾਰ ਨੇ ਜੰਮੂ ਕਸ਼ਮੀਰ ਵਿਚ 18 ਕਰੋੜ 60 ਲੱਖ ਦੇ 3 ਵਿਰਾਸਤੀ ਸੰਭਾਲ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ। ਇਨ੍ਹਾਂ ਪ੍ਰੋਜੈਕਟਾਂ ਦਾ ਉਦੇਸ਼ ਇਤਿਹਾਸਕ ਤੇ ਸਭਿਆਚਾਰਕ ਮਹੱਤਵ ਵਾਲੇ ਸਥਾਨਾਂ ਨੂੰ ਬਹਾਲ ਕਰਨਾ ਅਤੇ ਖੇਤਰ ਦੀ ਵਿਰਾਸਤੀ ਸੈਰ ਸਪਾਟਾ ਸੰਭਾਵਨਾ ਨੂੰ ਮਜ਼ਬੂਤ ਕਰਨਾ ਹੈ। ਭਾਰਤੀ ਮੌਸਮ ਵਿਭਾਗ MD ਨੇ ਅੱਜ ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ਸਮੇਤ ਉੱਤਰ ਪੂਰਬੀ ਭਾਰਤ ਦੇ ਕਈ ਇਲਾਕਿਆਂ ਵਿਚ ਭਾਰੀ ਤੋਂ ਬੇਹੱਦ ਭਾਰੀ ਬਾਰਿਸ਼ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਅਗਲੇ 2 ਦਿਨਾਂ ਦੌਰਾਨ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਤੇ ਭਾਰਤ ਦੇ ਹੋਰ ਉੱਤਰ ਪੂਰਬੀ ਹਿੱਸਿਆਂ ਵਿਚ ਵੀ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਆਖਿਰ ਚ ਖਾਸ ਖਬਰਾਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ 80ਵੇਂ ਆਜ਼ਾਦੀ ਦਿਵਸ ਤੋਂ ਪਹਿਲਾਂ ਦੀ ਸ਼ਾਮ ਰਾਸ਼ਟਰ ਨੂੰ ਸੰਬੋਧਨ ਕਰਨਗੇ। 2026 ਦੇ ਸੁਤੰਤਰਤਾ ਦਿਵਸ ਦੇ ਮੌਕੇ ਤੇ ਕੇਂਦਰੀ ਜਾਂਚ ਬਿਊਰੋ CBI ਦੇ 21 ਅਧਿਕਾਰੀਆਂ ਨੂੰ ਵਿਲੱਖਣ ਸੇਵਾ ਲਈ ਰਾਸ਼ਟਰਪਤੀ ਮੈਡਲ ਅਤੇ ਸ਼ਾਨਦਾਰ ਸੇਵਾ ਲਈ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਚੰਡੀਗੜ੍ਹ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦੇ ਲਾਭਪਾਤਰੀਆਂ ਲਈ CBDC ਆਧਾਰਿਤ ਭੋਜਨ ਸਬਸਿਡੀ ਦੇ ਸਿੱਧੇ ਲਾਭ ਤਬਾਦਲੇ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਵਾਲਾ ਦੇਸ਼ ਦਾ ਪਹਿਲਾ ਕੇਂਦਰ ਸ਼ਾਸਿਤ ਪ੍ਰਦੇਸ਼ ਬਣਿਆ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।
1: आदाब, ये आकाशवाणी है। खबरों के साथ मैं फैसल खान। सदर जमहूरिया द्रौपदी मुर्मू 80वें यौमे आजादी के मौके पर आज शाम कौम से खिताब करेंगी। वजीर आजम नरेंद्र मोदी कल दिल्ली में तारीखी लाल किले से यौमे आजादी की तकरीबात में कौम की क्यादत करेंगे। आज मुल्क की तकसीम की हौलनाकी की याद का दिन मनाया जा रहा है। वजीर आजम, वजीर दाखिला और वजीर दिफा ने उन लोगों को खराज अकीदत पेश किया जिन्होंने मुल्क की तकसीम के दौरान अपनी जानें कुर्बान की थी। अमरीकी सदर डोनाल्ड ट्रंप ने ड्रोन्स दरामद पर 100% तक के नए महसूल का ऐलान किया है और छत्तीसगढ़, मशरकी मध्य प्रदेश, हिमाचल प्रदेश, झारखंड, उत्तर प्रदेश और उत्तराखंड में आज बहुत शदीद बारिश के लिए अलर्ट जारी किया है। अब खबरें तफसील से। सदर जमहूरिया द्रौपदी मुर्मू 80वें यौमे आजादी से कबल आज शाम मुल्क के लोगों से खिताब करेंगी। सदर जमहूरिया का यह खिताब आकाशवाणी के पूरे कौमी नेटवर्क पर शाम 7 बजे से नशर किया जाएगा। दूरदर्शन के सभी चैनलों पर पहले यह खिताब हिंदी में टेलीकास्ट किया जाएगा और उसके बाद अंग्रेजी में होगा। दूरदर्शन पर हिंदी और अंग्रेजी में इस खिताब के टेलीकास्ट के बाद दूरदर्शन के इलाकाई चैनलों पर इसे इलाकाई जबानों में नशर किया जाएगा। इधर आकाशवाणी से भी सदर जमहूरिया का यह खिताब मुतालिका इलाकाई नेटवर्क पर रात 9:30 बजे इलाकाई जबानों में नशर किया जाएगा। कल पूरे मुल्क में 80वां यौमे आजादी मनाया जाएगा। वजीर आजम नरेंद्र मोदी दिल्ली में तारीखी लाल किले से यौमे आजादी की तकरीबात की क्यादत करेंगे। कौमी परचम लहराने के साथ साथ 21 तोपों की सलामी दी जाएगी। इस मौके पर भारतीय फिजाइया के 2 हेलीकॉप्टर फूलों की पत्तियां बरसाएंगे जिसके बाद वजीर आजम लाल किले की फसील से कौम से खिताब करेंगे। मजीद तफसील हमारे नामा निगार से।
2: इस अजीम शान तकरीब के साथ साथ कौमी गीत वंदे मातरम की शानदार विरासत के 150 साल मुकम्मल होने और 2047 तक विकसित भारत की समत भारत के सफर को आगे बढ़ाने में युवा शक्ति की तवानाई, उमंगों और उनके ग्रां कद्र ताबुन का जश्न भी मनाया जाएगा। लाल किले पर तकरीबात के दौरान पहली मरतबा वंदे मातरम गाया जाएगा। NCC के कैडेट्स और माई भारत के रजाकार पहले कौमी गीत वंदे मातरम और फिर कौमी तराना गाएंगे। फौज, बहरिया और भारतीय फजाइया के 2500 लड़के लड़कियां और माई भारत के रजाकार इन तकरीबात में हिस्सा लेंगे। ان کے علاوہ زندگی کے مختلف شعبوں سے تعلق رکھنے والے تقریباً 5,000 خصوصی مہمانوں کو بھی لال قلعہ تقریبات کا نظارہ کرنے کی دعوت دی گئی ہے۔